ਇਸੇ ਅਸੀਂ ਬੁਤਾਬੀਨੀਏ ਹਾਇਦੁਨਾ ਖਾਨਵੀਰਕਲੀਵਾ ਮਰੂਪ ਸਿੰਘ ਦੀ ਪੰਗਈ ਓਕਰਮ ਲੇਕਾਈਦਗੀ ਓਕਰਮ ਓਮਿਤਾ ਨਿੰਥੇਮ ਜਾਓ ਬਾਬੂਨੀ ਸਨਾ ਥਬਾਤੋਨ ਪ੍ਰਿਯਾ ਅਵਾਂਖੁਨੌਦਗੀ ਅਗਨੀ